ਰਾਜਾ ਲਿਖਿਆ ਹੋ ਹਰਿਆਣਾ ਕਹਿ ਕਮਲ ਸਿੰਘ ਪੁੱਠੀ ਵਾਲੇ ਜਾਨ ਕੀ ਅਲਖ ਜਗਵਾਣਾ।

ਹਰਿਆਲੀ ਦੋਨੂੰ ਪੋਠੇ ਚਾਰ ਕਰੀਏ ਤਨ ਧਨ ਕਾਰੀ ਗਰਮਾਲੀ ਦੇਖੇ ਇੱਕ ਗੋਰੀ ਇੱਕ ਸ਼ਾਮ ਵਰਣ ਕੀ ਚਲ ਫਲ ਟਕਰੀ ਕਾਰੀ ਗਣੇ ਕੇ ਮੈਂ ਲਟਪਟ ਹੋਰੀ ਮੇਵਾ ਕੈਸੀ ਡਾਲੀ ਆਏ ਸੇਵ ਅੰਗੂਰੀ ਲਪੇਟਣ ਚੁੱਕੇ ਸੇਵ ਅੰਗੂਰੀ।

ਵੱਡਿਆ ਦਾ ਨਾਮ ਸੁਣਿਆ ਤੇ ਰੇ ਬੜੇ ਬੜੇ ਯੋਧਾ ਡੇਰੀ ਜਾ ਬੁਰੀ ਬਾਤ ਦਾ ਫੈਲ ਚੁਗਰਦੇ ਇਕਦਮ ਪਰਚੇ ਫੇਰੀ ਜਾ ਦੇਖੇ ਮੂਰਖ ਮਾਨਸ ਸਤ ਪੁਰਸ਼ੋਂ ਕਾ ਰੇ ਜੀਣਾ ਮੁਸ਼ਕਲ ਕਰੀ ਜਾ ਸਤ ਪੁਰਸ਼ੋਂ ਕੀ ਟਹਿਲ ਕਰੇ।

ਛਾਰੀ ਮਾਰੀ ਪਸੰਦ ਕਾਰਜਕ੍ਰਮ ਸਮਾਪਤ ਕਰਨ ਤੇ ਪਹਿਲਾਂ ਨੂੰ ਬਤਾ ਦੇਵੇ ਗਰਮੀ ਤੇ ਬਚ ਕੇ ਰਹੇ ਘਰ ਤੇ ਬਾਹਰ ਜਬ ਵੀ ਲਕਣੇ ਸਿਰ ਪੇ ਪਰਣਾ ਗੋਛਾ ਸਾਫਾ ਜ਼ਰੂਰ ਰੱਖੇ ਕੋਰੇ ਪਿੰਡੇ ਕਾ ਪਾਣੀ ਪੀਵੇ ਸਿਹਤ ਸਵਾਸਥ ਕੇ ਪ੍ਰਤੀ ਸਾਵਧਾਨ ਰਹੇ ਚਾਲੂ ਗਰਾਂ ਗਰਾਂ ਚੱਲਣ ਕਾ ਟੇਮ ਹੋ ਰਹੇ ਆਪਣੇ ਭਾਈ ਆਜ਼ਾਦ ਦੂਵਨ ਨੇ ਦੀ ਅਨੁਮਤੀ ਸਾਰੇ ਵਣ ਭਾਈਆਂ ਨੇ ਰਾਮ ਰਾਮ।